0: ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਮੈਂ ਗਿਣ ਕੇ ਆਈ ਹਾਂ ਵੀਰੇਂਦਰ ਪੁੰਜਾਨੀ ਦੀ ਇੱਕ ਸਿਰਾਇਕੀ ਲੋਕ ਕਹਾਣੀ ਜਿਸ ਦਾ ਨਾਂ ਹੈ ਸੁਨਹਿਰੀ ਵਾਲ। ਤੇ ਇਸ ਤੋਂ ਇਲਾਵਾ ਜਯੋਤੀ ਚੰਦਰ ਸਿਰਾਇਕੀ ਵਿੱਚ ਕਾਵ ਲਿਖਤਾਂ ਪੇਸ਼ ਕਰਨਗੇ ਤੇ ਸਿਰਾਇਕੀ ਗੀਤ ਵੀ ਸੁਣਵੇਂਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵੀਰੇਂਦਰ ਪੁੰਜਾਨੀ ਦੀ ਲੋਕ ਕਹਾਣੀ ਨਾਲ। ਕਹਾਣੀ ਹੈ ਸੁਨਹਿਰੀ ਵਾਲ।
1: ਬਹੁ ਅਰਸਾ ਪਹਿਲੇ ਦੀ ਗੱਲ ਹੈ, ਇੱਕ ਗੋਠਕੁਆਰ ਆਪਣੇ ਬਣਾਏ ਹੋਏ ਛੋਟੇ ਜਿਹੇ ਘਰ 'ਚ ਰਹਿੰਦੇ ਹਨ। ਉਹਨਾਂ ਦੀ ਕੋਈ ਔਲਾਦ ਕਹਿਣਾ ਹੈ, ਉਹਨਾਂ ਦੀ ਖਵਾਹਿਸ਼ ਆਈ ਕਿ ਉਹਨਾਂ ਦੀ ਇੱਕ ਧੀ ਹੋਵੇ। ਉਹਨਾਂ ਦੇ ਘਰ ਵਿੱਚ ਇੱਕ ਬਾਰੀ ਹੈ ਜਿੱਥੋਂ ਇੱਕ ਸੋਹਣਾ ਜਿਹਾ ਬਾਗ ਨਜ਼ਰ ਆਉਂਦਾ ਹੈ। ਉਹ ਬਾਗ ਸੋਹਣੇ ਸੋਹਣੇ ਫੁੱਲਾਂ ਨਾਲ ਭਰਾ ਰਹਿੰਦਾ ਹੈ। ਹੁਣ ਬਾਗ ਵਿੱਚ ਵੰਜਣ ਦੀ ਕਹਿੰਦੀ ਵੀ ਹਿੰਮਤ ਨਾ ਥੀਂਦੀ ਹੈ, ਕਿਉਂਕਿ ਉਹ ਬਾਗ ਦੀ ਮਾਲਕਣ ਇੱਕ ਹੀਰਸੀ ਬੁੱਢੜੀ ਹੈ। ਉਹ ਬਹੁ ਤਾਕਤਵਰ ਹੈ ਅਤੇ ਉਹ ਜਾਦੂ ਵੀ ਜਾਣਦੀ ਹੈ। ਹੁੰਦੇ ਕੋਲੋਂ ਸਾਰੇ ਡਰਦੇ ਹਨ। ਉਸ ਬਾਗ ਦੇ ਚਾਰੋਂ ਓਰ ਉੱਚੀ ਚਾਰ ਦੀਵਾਰੀ ਹੈ। ਠੀਕ ਨਹੀਂ, ਉਹ ਔਰਤ ਆਪਣੇ ਘਰ ਦੀ ਬਾਰੀ ਕੋਲ ਖੜੋਤੀ ਹੈ। ਉਹਨੇ ਬਾਗ ਵਿੱਚ ਬਹੁ ਤਾਜ਼ੇ ਸਾਵੇ ਪੱਤੇ ਡਿੱਠੇ। ਉਹ ਇਤਨੇ ਤਾਜ਼ਾ ਹਨ ਕਿ ਉਹਦਾ ਦਿਲ ਕੀਤਾ ਕਿ ਉਹ ਪੱਤੇ ਖਾ ਗਿੰਨੇ। ਉਹਨੇ ਆਪਣੇ ਗੋਟ ਕੋ ਆਖਾ ਕਿ ਮੇਰੀ ਖਵਾਹਿਸ਼ ਹੈ ਕਿ ਮੈਂ ਉਹ ਤਾਜ਼ਾ ਸਾਵੇ ਪੱਤੇ ਖਾਵਾਂ। ਗੋਟ ਨੇ ਆਖਾ, ਤੈਨੂੰ ਪਤਾ ਹੈ ਕਿ ਉਹ ਬਾਗ ਹੀਰਸੀ ਬੁੱਢੜੀ ਦਾ ਹੈ। ਲੇਕਿਨ ਔਰਤ ਜ਼ਿੱਦ ਕਰ ਬੈਠੀ ਕਿ ਮੈਂ ਕੋ ਕਹਿ ਨਹੀਂ ਪਤਾ, ਬਸ ਮੈਂ ਉਹ ਸਾਵੇ ਪੱਤੇ ਹੀ ਖਾਵਣੇ ਹਨ। ਤੁਸਾਂ ਕਿਵੇਂ ਵੀ ਕਰਕੇ ਉਹ ਸਾਵੇ ਪੱਤੇ ਗਿਣ ਕੇ ਆਓ। ਹੁੰਦਾ ਹੋਰ ਸੋਚਣ ਲੱਗ ਪਿਆ ਅਤੇ ਪਰੇਸ਼ਾਨ ਥੀ ਗਿਆ ਕਿ ਮੈਂ ਕਿਆ ਕਰਾਂ, ਕਿਵੇਂ ਉਹ ਪੱਤੇ ਗਿਣ ਕੇ ਆਵਾਂ। ਔਰਤ ਦੀ ਖਵਾਹਿਸ਼ ਹਰ ਗੁਜ਼ਰਦੇ ਦਿਨ ਨਾਲ ਵੱਧਦੀ ਗਈ ਕਿ ਉਹ ਪੱਤੇ ਨਹੀਂ ਮਿਲ ਸਕਦੇ। ਜਿਹੜੇ ਵੇਲੇ ਉਹ ਲੱਗਾ ਕਿ ਉਹ ਸਾਵੇ ਪੱਤੇ ਨਹੀਂ ਮਿਲ ਸਕਦੇ ਤਾਂ ਉਹ ਬਿਮਾਰ ਥੀ ਗਈ। ਹੁੰਦਾ ਗੋਟ ਹੁੰਦੇ ਖਾਵਣ ਵਾਸਤੇ ਖਾਵਣ ਦੀਆਂ ਬਹੁਤ ਸਾਰੀ ਛਈਆਂ ਗਿਣ ਕੇ ਆਇਆ, ਲੇਕਿਨ ਉਹਨੇ ਖਾਵਣ ਤੋਂ ਮਨਾ ਕਰ ਦਿੱਤਾ ਕਿ ਉਹ ਸਿਰਫ ਸਾਵੇ ਪੱਤੇ ਹੀ ਖਾਸੀ। ਹੁੰਦਾ ਗੋਟ ਖੌਫ ਜ਼ਿਆਦਾ ਥੀ ਗਿਆ ਅਤੇ ਇੱਕ ਰਾਤ ਹੁੰਦੇ ਗੋਟ ਨੇ ਫੈਸਲਾ ਕੀਤਾ ਕਿ ਉਹ ਪੱਤੇ ਤਰੋੜ ਕੇ ਗਿਣਾ ਸੀ। ਗੋਟ ਨੇ ਆਖਾ, ਪਰੇਸ਼ਾਨ ਨਾ ਥੀ ਮੇਰੀ ਜਾਨ, ਮੈਂ ਤੇਰੇ ਵਾਸਤੇ ਉਹ ਪੱਤੇ ਤਰੋੜ ਗਿਣਾ ਸਾਂ। ਵੱਲ ਹੁੰਦੀ ਕੁਮਾਰ ਨੇ ਆਖਾ, ਤੁਹਾਡੀ ਜਾਨ ਕੋ ਖਤਰਾ ਹੈ ਅਤੇ ਉਹ ਰੋਵਣ ਲੱਗ ਪਈ। ਉਹਦੇ ਗੋਟ ਨੇ ਸੋਚਿਆ, ਹਿੰਦੇ ਕੋਲੋਂ ਪਹਿਲੇ ਮੇਰੀ ਕੁਆਰ ਮਰ ਵੰਜੇ, ਮੈਂ ਸਾਵੇ ਪੱਤੇ ਗਿਣ ਕੇ ਆਸਾਂ, ਭਾਵੇਂ ਮੈਂ ਕੋ ਕੁਝ ਵੀ ਖਤਰਾ ਚਾਵਣਾ ਪਵੇ, ਆਪਣੀ ਕੁਆਰ ਦੀ ਇਹ ਖਵਾਹਿਸ਼ ਜ਼ਰੂਰ ਪੂਰੀ ਕਰੇ ਸਾਂ। ਜਿਵੇਂ ਹੀ ਅੰਧਾਰਾ ਥੀਆ, ਉਸ ਆਦਮੀ ਨੇ ਹਿੰਮਤ ਕੀਤੀ ਅਤੇ ਉਹ ਛਾਲ ਮਾਰ ਕੇ ਬਾਗ ਵਿੱਚ ਲਗਾ ਗਿਆ ਅਤੇ ਪੱਤੇ ਤਰੋੜ ਗਿਣ ਆਇਆ ਅਤੇ ਆਪਣੀ ਕੁਆਰ ਕੋ ਦਿੱਤੇ। ਹੁੰਦੀ ਕੁਆਰ ਉਹ ਪੱਤੇ ਖਾ ਕੇ ਬਹੁਤ ਖੁਸ਼ ਥੀ ਗਈ, ਉਹ ਠੀਕ ਥੀਵਣ ਲੱਗ ਗਈ। ਲੇਕਿਨ ਉਹ ਪੱਤੇ ਕਾਫ਼ੀ ਕਹਿਣਾ ਹਨ, ਉਹ ਪੱਤੇ ਇਤਨੇ ਮਜ਼ੇਦਾਰ ਹਨ ਕਿ ਉਹਦੀ ਕੁਆਰ ਕੋ ਖਾਵਣ ਦੀ ਖਵਾਹਿਸ਼ 3 ਗੁਣਾ ਵੱਧ ਗਈ। ਅਤੇ ਅਗਲੇ ਦਿਹਾੜੇ ਉਹ ਆਦਮੀ ਬਾਗ ਵਿੱਚ ਬੁਲਾ ਗਿਆ, ਉੱਥਾਂ ਬੁੱਢੜੀ ਉਹਦਾ ਇੰਤਜ਼ਾਰ ਕਰਦੀ ਪਈ ਹੈ। ਉਸ ਆਦਮੀ ਕੋ ਦੇਖ ਬੁੱਢੜੀ ਬਹੁ ਗੁੱਸੇ ਨਾਲ ਬੋਲੀ, ਤੈ ਹਿੰਮਤ ਕਿਵੇਂ ਕੀਤੀ, ਤੂੰ ਚੋਰੀ ਨਾਲ ਮੇਰੇ ਬਾਗ ਵਿੱਚੋਂ ਸਾਵੇ ਪੱਤੇ ਤਰੋੜੇ, ਤੈ ਕੋ ਹਿੰਦੀ ਸਜ਼ਾ ਮਿਲ ਸੀ। ਹੁਣ ਆਦਮੀ ਨੇ ਆਖਿਆ, ਮੈਂ ਕੋ ਮਾਫ਼ ਕਰ ਰਹੇ ਹੋ, ਮੇਰੀ ਕੁਆਰ ਉਮੀਦ ਨਾਲ ਹੈ, ਮੇਰੀ ਕੁਆਰ ਨੇ ਜਿਹੜੇ ਵੇਲੇ ਤੇ ਪੱਤੇ ਡਿੱਠੇ ਹਨ, ਹੂੰ ਵੇਲੇ ਦੇ ਜਿੱਦ ਕੀਤੀ ਬੈਠੀ ਹੈ ਕਿ ਇਹ ਪੱਤੇ ਖਾਸਾਂ, ਵੀ ਆ ਕੁਝ ਵੀ ਨਾ ਖਾਸਾਂ, ਅਗਰ ਉਹ ਕੋਈ ਪੱਤੇ ਨਾ ਮਿਲੇ ਤਾਂ ਉਹ ਮਰ ਵੈਸੀ। ਬੁੱਢੜੀ ਨੇ ਆਖਿਆ ਕਿ ਤੈਂ ਮੇਰੇ ਕੋਲੋਂ ਇਜਾਜ਼ਤ ਕਿਉਂ ਨਹੀਂ ਖਿੱਦੀ। ਆਦਮੀ ਨੇ ਆਖਿਆ ਕਿ ਮੈਂ ਡਰ ਗਿਆ ਹਾਂ ਕਿ ਤੁਸਾਂ ਗੁੱਸਾ ਕਰੇ ਸੋ। ਬੁੱਢੜੀ ਨੇ ਆਖਿਆ ਕਿ ਅਗਰ ਇਹ ਗੱਲ ਹੈ ਤੇ ਤੂੰ ਜਿੱਤੇ ਚਾਵੇਂ ਉੱਤੇ ਪੱਤੇ ਗਿਣ ਸਕਦੀ, ਲੇਕਿਨ ਮੇਰੀ ਇੱਕ ਸ਼ਰਤ ਹੈ, ਤੂੰ ਉਹ ਬਾਲ ਮੈਕੂ ਦੇਸੇ ਜਦੋਂ ਤੇਰੀ ਕੁਆਰ ਜਨਮ ਦੇਸੀ। ਉਹ ਆਦਮੀ ਬਹੁ ਘਬਰਾ ਗਿਆ ਤੇ ਡਰ ਦੇ ਮਾਰੇ ਹਾਂ ਕਰ ਦਿੱਤੀ। ਤੇ ਉਹ ਵਕਤ ਵੀ ਆ ਗਿਆ ਜਿਹੜੇ ਵੇਲੇ ਬਾਲ ਜੰਮ ਪਿਆ ਤੇ ਉਹ ਇੱਕ ਸ਼ੇਰ ਆਈ। ਉਹ ਗੋਟ ਕੁਆਰ ਬਹੁ ਖੁਸ਼ ਥੀ ਗਏ ਤੇ ਬਾਲ ਕੋ ਲਾਡ ਪਿਆਰ ਕਰਨ ਲੱਗ ਪਏ। ਲੇਕਿਨ ਉਸੀ ਵੇਲੇ ਉਹ ਬੁੱਢੜੀ ਉੱਥਾਂ ਆ ਗਈ, ਉਹਨੇ ਬਾਲ ਦਾ ਨਾਂ ਰੂਪਲ ਰੱਖਾ ਤੇ ਉਹ ਸ਼ੇਰ ਕੋ ਗਿਣ ਗਈ। ਉਹ ਗੋਟ ਕੁਮਾਰ ਬਹੁ ਦੁਖੀ ਥੀ ਗਏ। ਉਹ ਬੁੱਢੜੀ ਉਸ ਸ਼ੇਰ ਕੋ

ਜੰਗਲ ਵਿੱਚ ਇੱਕ ਮੀਨਾਰ ਤੇ ਘਿਰ ਗਈ। ਜਾਂਦਾ ਨਾ ਕੋਈ ਪੌੜੀ ਹਾਈ, ਨਾ ਕੋਈ ਦਰਵਾਜ਼ਾ ਹਾਈ, ਸਿਰਫ ਇੱਕ ਬਾਰੀ ਹਾਈ ਜਿੱਥੋਂ ਉਹ ਬੁੱਢੜੀ ਉਕੂ ਮੀਨਾਰ ਦੇ ਅੰਦਰ ਘਿਰ ਗਈ। ਰੂਪਲ ਉਸ ਬੁੱਢੜੀ ਨੂੰ ਹੀ ਆਪਣੀ ਮਾਂ ਮੰਨਣ ਲੱਗ ਪਈ ਹੈ। ਵਕਤ ਨਾਲ ਰੂਪਲ ਵੱਡੀ ਥੀਂਦੀ ਗਈ। ਰੂਪਲ ਦੇ ਵਾਲ ਸੁਨਹਿਰੀ ਹਨ। ਰੂਪਲ ਦੇ ਸੁਨਹਿਰੀ ਵਾਲ ਵੀ ਵੱਡੇ ਤੇ ਬਹੁ ਵੱਡੇ ਥੀਵਣ ਲੱਗ ਪਏ। ਬੁੱਢੜੀ ਨੂੰ ਪਤਾ ਲੱਗਾ ਕਿ ਰੂਪਲ ਦੇ ਸੁਨਹਿਰੇ ਵਾਲਾਂ ਵਿੱਚ ਬਹੁ ਤਾਕਤ ਹੈ, ਹੀ ਵਾਸਤੇ ਉਹਨੇ ਰੂਪਲ ਦੇ ਵਾਲ ਕਦੇ ਵੀ ਨਹੀਂ ਕਟਵਾਏ। ਰੂਪਲ ਦੇ ਵਾਲ ਸੋਨੇ ਵਰਗੇ ਸੋਹਣੇ ਹਨ। ਵੱਲ ਬੁੱਢੜੀ ਜੜਨ ਵੀ ਮੀਨਾਰ ਵਿੱਚ ਆਉਣਾ ਚਾਹੁੰਦੀ ਹਾਈ ਤੇ ਉਹ ਥੱਲੋਂ ਹੱਕਲ ਮਰਿੰਦੀ ਹਾਈ, ਰੂਪਲ ਔਰ ਰੂਪਲ ਆਪਣੇ ਵਾਲ ਥੱਲੇ ਸੱਟ, ਮੈਂ ਉੱਤੇ ਆਉਣਾ ਹੈ। ਜੜਨ ਵੀ ਰੂਪਲ ਆਵਾਜ਼ ਸੁਣਦੀ ਹਾਈ ਤੇ ਆਪਣੇ ਵਾਲ ਥੱਲੇ ਸੱਟ ਦਿੰਦੀ ਹਾਈ ਤੇ ਬੁੱਢੜੀ ਸੁਨਹਿਰੇ ਵਾਲਾਂ ਨੂੰ ਨੱਪ ਕੇ ਮੀਨਾਰ ਤੇ ਚੜ ਆਉਂਦੀ ਹਾਈ। ਜਿਵੇਂ ਜਿਵੇਂ ਰੂਪਲ ਵੱਡੀ ਥੀਂਦੀ ਗਈ ਤੇ ਹੁੰਦਾ ਦਿਲ ਬਾਹਰ ਵੰਜਣ ਦਾ ਥੀਂਦਾ ਹਾਈ, ਉਹ ਬਾਹਰ ਦੀ ਦੁਨੀਆ ਦੇਖਣਾ ਚਾਹੁੰਦੀ ਹਾਈ। ਜਿਹੜੇ ਵੇਲੇ ਉਹ ਬੁੱਢੜੀ ਨੂੰ ਆਖਾ ਕਿ ਮਾਂ ਮੈਂ ਬਾਹਰ ਵੰਜਣਾ ਚਾਹੁੰਦੀ ਹਾਂ ਤੇ ਬੁੱਢੜੀ ਨੇ ਉਹ ਆਖਾ ਕਿ ਮੈਂ ਤੈਨੂੰ ਕੋਈ ਇੱਥਾਂ ਹੀ ਵਾਸਤੇ ਗਿਣ ਕੇ ਆਈ ਹਾਂ ਕਿ ਤੂੰ ਮਹਿਫੂਜ਼ ਰਹੇ, ਬਾਹਰ ਦੀ ਦੁਨੀਆ ਬਹੁਤ ਜ਼ਾਲਿਮ ਹੈ, ਉਹ ਤੈਨੂੰ ਮਾਰ ਦੇ ਸਨ, ਹੀ ਵਾਸਤੇ ਮੈਂ ਤੈਨੂੰ ਬਾਹਰ ਨਹੀਂ ਭਿਜੇਂਦੀ। ਜੱਡਣ ਰੂਪਲ ਦਾ 16ਵਾਂ ਜਨਮ ਵੀ ਆਇਆ ਤੇ ਰੂਪਲ ਨੇ ਆਪਣੀ ਮਾਂ ਨੂੰ ਆਖਾ, ਮੈਂ ਹੁਣ 16 ਸਾਲ ਦੀ ਥੀ ਗਈ ਹਾਂ, ਮੈਂ ਆਪਣਾ ਜਨਮ ਦੀ ਮੀਨਾਰ ਤੋਂ ਬਾਹਰ ਵੰਜ ਕੇ ਮਨਾਉਣਾ ਚਾਹੁੰਦੀ ਹਾਂ। ਮੈਂ ਕੋ ਬਹੁਤ ਚੰਗਾ ਲੱਗਸੀ, ਮੈਂ ਬਾਹਰ ਵੰਜ ਕੇ ਬਹੁਤ ਖੁਸ਼ ਥੀ ਸਾਂ ਤੇ ਮੈਂ ਬਹੁਤ ਕੁਝ ਸਿੱਖ ਸਾਂ। ਮੈਂ ਇੱਕ ਵਾਰੀ ਬਾਹਰ ਵੰਜਣਾ ਚਾਹੁੰਦੀ ਹਾਂ, ਮੈਂ ਦੁਨੀਆ ਦੇ ਬਾਰੇ ਵਿੱਚ ਪੜ੍ਹਾ ਹੈ, ਮੈਂ ਆਪਣਾ ਧਿਆਨ ਰੱਖ ਸਕਦੀ ਹਾਂ। ਲੇਕਿਨ ਬੁੱਢੜੀ ਨੇ ਉਹ ਗੁੱਸੇ ਨਾਲ ਚੁੱਪ ਕਰਵਾ ਦਿੱਤਾ, ਤੂੰ ਕੰਮ ਅਕਲ ਹੀ, ਤੂੰ ਬਾਹਰ ਨਹੀਂ ਵੰਜ ਸਕਦੀ, ਮੈਂ ਤੇ ਕੋ ਬਹੁਤ ਪਿਆਰ ਕਰਿੰਦੀ ਹਾਂ। ਤੇ ਰੂਪਲ ਸੁਚੇਂਦੀ ਰਹਿ ਗਈ, ਕਾਸ਼ ਕੋਈ ਮੈਂ ਕੋ ਬਾਹਰ ਗਿਣ ਵੰਜੇ। ਇਵੇਂ ਹੀ ਕਰਿੰਦੇ ਹੋਏ 2 ਸਾਲ ਲੰਘ ਗਏ। ਇੱਕ ਦੀਵਾਰ ਉਸ ਮੀਨਾਰ ਕੋਲੋਂ ਇੱਕ ਸ਼ਹਿਜ਼ਾਦਾ ਲੰਘਾ, ਉਹ ਸ਼ਹਿਜ਼ਾਦਾ ਬਹੁਤ ਸੋਹਣਾ ਹਾਈ। ਜੱਡਣ ਉਹ ਮੀਨਾਰ ਕੋਲੋਂ ਲੰਘਾ ਤੇ ਰੂਪਲ ਹੂੰ ਵੇਲੇ ਗਾਣਾ ਗਾਉਂਦੀ ਪਈ ਹਾਈ। ਸ਼ਹਿਜ਼ਾਦੇ ਨੇ ਉਹ ਆਵਾਜ਼ ਸੁਣੀ ਤੇ ਉਹ ਬਹੁਤ ਚੰਗੀ ਲੱਗੀ, ਲੇਕਿਨ ਉਹ ਕੋਈ ਨਜ਼ਰ ਨਹੀਂ ਆਇਆ। ਹੁਣ ਸਭ ਤਰਫ ਡਿੱਠਾ, ਲੇਕਿਨ ਉਹ ਕੋਈ ਵੀ ਨਜ਼ਰ ਨਹੀਂ ਆਇਆ। ਉਹ ਰੂਪਲ ਹਾਈ ਜਿਹੜੀ ਗਾਣਾ ਗਾ ਕੇ ਆਪਣਾ ਦਿਲ ਬਹਿਲੈਂਦੀ ਪਈ ਹਾਈ। ਸ਼ਹਿਜ਼ਾਦੇ ਨੇ ਡਿੱਠਾ ਕਿ ਉਹ ਆਵਾਜ਼ ਮੀਨਾਰ ਤੋਂ ਆਉਂਦੀ ਪਈ ਹੈ। ਹੁਣ ਦਾ ਦਿਲ ਕੀਤਾ ਕਿ ਉਹ ਉਹਦੇ ਕੋਲੋਂ ਲਗਾ ਵੰਜੇ। ਉਹ ਉੱਤੇ ਵੰਜਣ ਦਾ ਦਰਵਾਜ਼ਾ ਗੋਲਣ ਲੱਗਾ, ਲੇਕਿਨ ਉਹ ਕੋਈ ਦਰਵਾਜ਼ਾ ਨਾ ਲੱਭਾ। ਉਹ ਵਾਪਸ ਲਗਾ ਗਿਆ, ਲੇਕਿਨ ਉਹ ਗਾਉਣ ਇੱਤਾ ਚੰਗਾ ਲੱਗਾ ਕਿ ਉਹ ਰੋਜ਼ ਸੁਣਨ ਵਾਸਤੇ ਮੀਨਾਰ ਕੋਲੋਂ ਆਉਣ ਲੱਗ ਪਿਆ। ਇੱਕ ਨਿਵਾਰ ਉਹ ਦਰਖਤ ਥੱਲੇ ਖੜਾ ਗਾਣਾ ਸੁਣਦਾ ਪਿਆ ਹਾਈ। ਹੁਣ ਡਿੱਠਾ ਕਿ ਇੱਕ ਬੁੱਢੜੀ ਆਈ ਤੇ ਉਹਨੇ ਰੂਪਲ ਕੋ ਹੱਕਲ ਮਾਰੀ ਕਿ ਰੂਪਲ ਔਰ ਰੂਪਲ ਆਪਣੇ ਵਾਲ ਸੱਟ, ਮੈਂ ਉੱਤੇ ਆਉਣਾ ਮੈਡੀ ਧੀ। ਸ਼ਹਿਜ਼ਾਦੇ ਨੇ ਡਿੱਠਾ ਕਿ ਉੱਤੋਂ ਇੱਕ ਸ਼ੇਰ ਨੇ ਆਪਣੇ ਸੁਨਹਿਰੇ ਵਾਲ ਥੱਲੇ ਸੱਟੇ ਔਰ ਬੁੱਢੜੀ ਹੋਣਾ ਵਾਲਾਂ ਕੋ ਨੱਪ ਕੇ ਉੱਤੇ ਲਗੀ ਗਈ। ਸ਼ਹਿਜ਼ਾਦੇ ਨੇ ਸੋਚਿਆ ਕਿ ਅਗਰ ਇਹ ਮੀਨਾਰ ਤੇ ਵੰਜਣ ਦਾ ਰਾਸਤਾ ਹੈ ਤਾਂ ਮੈਂ ਵੀ ਜ਼ਰੂਰ ਵੈਸਾਂ। ਅਗਲੇ ਦੀਵਾਰ ਜਿਵੇਂ ਹੀ ਅੰਧਾਰਾ ਥੀਆ, ਸ਼ਹਿਜ਼ਾਦਾ ਮੀਨਾਰ ਕੋਲੋਂ ਆਇਆ ਤੇ ਉਹਨੇ ਆਵਾਜ਼ ਬਦਲ ਕੇ ਹੱਕਲ ਮਾਰੀ, ਰੂਪਲ ਔਰ ਰੂਪਲ ਆਪਣੇ ਵਾਲ ਥੱਲੇ ਸੱਟ, ਬੱਚੇ ਤੇਰੀ ਮਾਂ ਨੇ ਉੱਤੇ ਆਉਣਾ ਹੈ। ਇਹ ਸੁਣ ਕੇ ਰੂਪਲ ਨੇ ਆਪਣੇ ਵਾਲ ਸੱਟੇ ਤੇ ਸ਼ਹਿਜ਼ਾਦਾ ਉਹਨਾਂ ਸੁਨਹਿਰੀ ਵਾਲਾਂ ਕੋ ਨੱਪ ਕੇ ਉੱਤੇ ਆ ਗਿਆ। ਸ਼ਹਿਜ਼ਾਦਾ ਜਿਵੇਂ ਹੀ ਉੱਤੇ ਆਇਆ, ਰੂਪਲ ਉਸ ਸ਼ਹਿਜ਼ਾਦੇ ਕੋ ਦੇਖ ਕੇ ਬਹੁਤ ਘਬਰਾ ਗਈ। ਇੱਕ ਅਣਜਾਨ ਆਦਮੀ ਜਾਂਦੋ ਉਹ ਕਦੇ ਨਾ ਡਿੱਠਾ ਉੱਤੇ ਆ ਗਿਆ ਹੈ। ਰੂਪਲ ਪੁੱਛਾ, ਕੌਣ ਹੈ ਤੂੰ? ਹੂੰ ਆਖਾ, ਮੈਂ ਸ਼ਹਿਜ਼ਾਦਾ ਹਾਂ। ਸ਼ਹਿਜ਼ਾਦੇ ਨੇ ਹੁੰਦੇ ਗਾਣੇ ਦੀ ਤਾਰੀਫ ਕੀਤੀ ਤੇ ਹੁੰਦੀ ਵੀ ਤਾਰੀਫ ਕੀਤੀ ਤੇ ਰੂਪਲ ਬਹੁਤ ਖੁਸ਼ ਥੀ ਗਈ। ਸ਼ਹਿਜ਼ਾਦਾ ਵੀ ਰੂਪਲ ਦੇ ਹੁਸਨ ਦਾ ਦੀਵਾਨਾ ਥੀ ਗਿਆ। ਸ਼ਹਿਜ਼ਾਦੇ ਨੇ ਰੂਪਲ ਕੋ ਆਖਾ, ਤੂੰ ਮੇਰੇ ਨਾਲ ਕਾਜ ਕਰੇ ਸੇ, ਮੇਰੀ ਕੁਆਰ ਬਣ ਸੇ? ਰੂਪਲ ਨੇ ਹਾਂ ਕਰ ਦਿੱਤੀ ਤੇ ਆਖਾ, ਮੈਂ ਬਾਹਰ ਵੰਜਣਾ ਚਾਹੁੰਦੀ ਹਾਂ, ਲੇਕਿਨ ਮੇਰੀ ਮਾਂ ਮੈਂ ਕੋ ਵੰਜਣ ਨਹੀਂ ਰਹਿੰਦੀ। ਰੂਪਲ ਨੇ ਆਖਾ, ਮੈਂ ਥੱਲੇ ਕਿਵੇਂ ਵੈਸਾਂ? ਸ਼ਹਿਜ਼ਾਦੇ ਨੂੰ ਕੋ ਵਾਅਦਾ ਕੀਤਾ ਮੈਂ ਤੈਨੂੰ ਕੱਲ ਆਪਣੇ ਨਾਲ ਗਿਣ ਵੈਸਾਂ। ਰੂਪਲ ਨੇ ਸੋਚਿਆ, ਮਾਂ ਦੀ ਬਜਾਏ ਮੈਂ ਸ਼ਹਿਜ਼ਾਦੇ ਨਾਲ ਖੁਸ਼ ਰਹਾ ਸਾਂ। ਸ਼ਹਿਜ਼ਾਦਾ ਮੈਂ ਕੋ ਬਾਹਰ ਗਿਣ ਵੈਸੀ, ਮੈਂ ਕੋ ਦੁਨੀਆ ਰਿਖੇ ਸੀ। ਇਹ ਸੋਚ ਕੇ ਹੂੰ ਆਪਣਾ ਹੱਥ ਸ਼ਹਿਜ਼ਾਦੇ ਦੇ ਹੱਥ ਵੀ ਦੇ ਦਿੱਤਾ। ਸ਼ਹਿਜ਼ਾਦਾ ਅਗਲੇ ਦਿਨ ਵਾਪਸ ਆਉਣ ਦਾ ਵਾਅਦਾ ਕਰਕੇ ਆਪਣੇ ਮਹਿਲ ਲਗਾ ਗਿਆ। ਥੋੜੀ ਦੇਰ ਬਾਅਦ ਜਿਹੜੇ ਵੇਲੇ ਬੁੱਢੜੀ ਉੱਥਾਂ ਆਈ ਤਾਂ ਹੂੰ ਸ਼ਹਿਜ਼ਾਦੇ ਕੋ ਮੀਨਾਰ ਤੋਂ ਥੱਲੇ ਲਾਹੁੰਦੇ ਹੋਏ ਡਿੱਠਾ, ਤੂੰ ਕੋ ਸ਼ੱਕ ਥੀ ਗਿਆ ਕਿ ਕੋਈ ਗੜਬੜ ਹੈ। ਥੋੜੀ ਦੇਰ ਬਾਅਦ ਬੁੱਢੜੀ ਨੇ ਹੱਕਲ ਮਾਰੀ, ਰੂਪਲ ਔਰ ਰੂਪਲ ਆਪਣੇ ਵਾਲ ਥੱਲੇ ਸੱਟ ਦੀਏ, ਮੈਂ ਉੱਤੇ ਆਉਣੇ। ਇਹ ਸੁਣ ਕੇ ਰੂਪਲ ਨੇ ਆਪਣੇ ਵਾਲ ਥੱਲੇ ਸੱਟੇ ਤੇ ਬੁੱਢੜੀ ਉੱਤੇ ਲੱਗੀ ਗਈ। ਬੁੱਢੜੀ ਕੋ ਰੂਪਲ ਤੇ ਬਹੁਤ ਗੁੱਸਾ ਆਇਆ, ਹੁਣੇ ਗੁੱਸੇ ਨਾਲ ਰੂਪਲ ਕੋ ਧੱਕਾ ਦਿੱਤਾ ਤੇ ਪੁੱਛਾ, ਇੱਥਾ ਕੌਣ ਆਇਆ ਹੈ? ਰੂਪਲ ਨੇ ਡਰਦੇ ਮਾਰੇ ਕੁਝ ਵੀ ਨਹੀਂ ਆਖਾ। ਬੁੱਢੜੀ ਨੇ ਆਖਾ ਕਿ ਤੂੰ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਮੈਂ ਤੈਨੂੰ ਪਾਲ ਪੋਸ ਕੀਤਾ, ਵੱਡਾ ਕੀਤਾ, ਤੂੰ ਮੈਨੂੰ ਧੋਖਾ ਦੇਵਣ ਦੀ ਸੁਚੇਂਦੀ ਪਈ, ਤੈਨੂੰ ਹਿੰਦੀ ਸਜ਼ਾ ਜ਼ਰੂਰ ਮਿਲ ਸੀ। ਬੁੱਢੜੀ ਨੇ ਰੂਪਲ ਦੇ ਸੁਨਹਿਰੇ ਵਾਲ ਪਕੜੇ ਤੇ ਕੈਂਚੀ ਨਾਲ ਕੱਪ ਦਿੱਤੇ ਤੇ ਰੂਪਲ ਕੋ ਇੱਕ ਜੰਗਲ ਵਿੱਚ ਭੇਜ ਦਿੱਤਾ ਜਿੱਥਾਂ ਕੋਈ ਆਂਦਾ ਵਹਿੰਦਾ ਨਾ ਆਈ। ਬੁੱਢੜੀ ਉਤਾਂ ਸ਼ਹਿਜ਼ਾਦੇ ਦਾ ਇੰਤਜ਼ਾਰ ਕਰਨ ਲੱਗ ਪਈ। ਅਗਲੇ ਦਿਨ ਸ਼ਹਿਜ਼ਾਦਾ ਮੀਨਾਰ ਥੱਲੇ ਆਇਆ ਤੇ ਰੂਪਲ ਕੋ ਹੱਕਲ ਮਾਰੀ ਤੇ ਬੁੱਢੜੀ ਨੇ ਰੂਪਲ ਦੇ ਵਾਲ ਥੱਲੇ ਸੱਟ ਦਿੱਤੇ। ਸ਼ਹਿਜ਼ਾਦਾ ਵਾਲਾਂ ਕੋ ਨੱਪ ਕੇ ਉੱਤੇ ਆ ਗਿਆ, ਲੇਕਿਨ ਉਤਾਂ ਰੂਪਲ ਦੀ ਬਜਾਏ ਬੁੱਢੜੀ ਖੜੋਤੀ ਹਾਈ, ਜਿਹੜੀ ਉਕੂ ਜ਼ਾਲਿਮ ਨਜ਼ਰ ਨਾਲ ਰਹਿੰਦੀ ਪਈ ਹਾਈ। ਬੁੱਢੀ ਨੇ ਆਖਾ, ਤੂੰ ਆਪਣੀ ਮਹਿਬੂਬਾ ਰੂਪਲ ਕੋ ਮਿਲਣ ਆਈ ਨਾ, ਮੈਂ ਉਕੂ ਇੱਥੋਂ ਬਹੁਤ ਦੂਰ ਭੇਜ ਦਿੱਤੇ, ਤੂੰ ਹੁਣ ਉਕੂ ਕਦੇ ਹੀ ਨਹੀਂ ਮਿਲ ਸਕਦਾ। ਤੇ ਹੁਣ ਸ਼ਹਿਜ਼ਾਦੇ ਕੋ ਗੁੱਸੇ ਨਾਲ ਮੀਨਾਰ ਤੋਂ ਥੱਲੇ ਧੱਕਾ ਦੇ ਦਿੱਤਾ। ਸ਼ਹਿਜ਼ਾਦੇ ਕੋ ਬਹੁਤ ਸੱਟਾਂ ਆਈਆਂ ਤੇ ਹੁੰਦੀ ਅੱਖਾਂ ਦੀ ਰੋਸ਼ਨੀ ਲੱਗੀ ਗਈ। ਉਹ ਜੰਗਲ ਵਿੱਚ ਫਿੱਟ ਗਿਆ, ਕਿਤਨੇ ਸਾਲਾਂ ਤੱਕ ਉੱਥੇ ਹੀ ਘੁੰਮਦਾ ਰਿਹਾ ਤੇ ਘਾਸ ਪੱਤੇ ਖਾ ਕੇ ਆਪਣਾ ਪੇਟ ਭਰਿੰਦਾ ਰਿਹਾ। ਇੱਕ ਦੀਵਾਰ ਉਹ ਇੱਕ ਰੇਗਿਸਤਾਨ ਵਿੱਚ ਪਹੁੰਚ ਗਿਆ, ਉੱਥਾਂ ਗਾਵਣ ਦੀ ਆਵਾਜ਼ ਆਉਂਦੀ ਪਈ ਹੈ। ਉਹ ਉਸ ਆਵਾਜ਼ ਦੇ ਸਹਾਰੇ ਉਸ ਜਗ੍ਹਾ ਤੱਕ ਪਹੁੰਚ ਗਿਆ ਤੇ ਉਸਨੇ ਉਹ ਆਵਾਜ਼ ਪਹਿਚਾਣ

0: ਚੁੱਕੀ ਹੈ। ਉਹਨਾਂ ਦੋਵਾਂ ਨੇ ਕਾਜ ਕਰਨ ਦਾ ਫੈਸਲਾ ਕੀਤਾ। ਪਰ ਬਾਦਸ਼ਾਹ ਨੇ ਸ਼ਹਿਜ਼ਾਦੇ ਤੇ ਰੂਪਲ ਦੀ ਸ਼ਾਦੀ ਦਾ ਐਲਾਨ ਕਰ ਦਿੱਤਾ ਤੇ ਬਹੁਤ ਧੂਮਧਾਮ ਨਾਲ ਦੋਵਾਂ ਦਾ ਕਾਜ ਕਰਵਾ ਦਿੱਤਾ ਤੇ ਇੱਕ ਵੱਡੀ ਦਾਵਤ ਵੀ ਕੀਤੀ। ਇਹਦੇ ਬਾਅਦ ਸ਼ਹਿਜ਼ਾਦਾ ਤੇ ਰੂਪਲ ਹਸੀ ਖੁਸ਼ੀ ਆਪਣੀ ਜ਼ਿੰਦਗੀ ਬਿਤਾਵਣ ਲੱਗ ਪਏ।
1: ਸੁਨਹਿਰੀ ਵਾਲ, ਹੁਣੇ ਤੁਸਾਂ ਇਹ ਕਹਾਣੀ ਸੁਣਦੇ ਪਏ ਹਵੇ। ਕਹਾਣੀ ਸੁਣਾਉਣ ਵਾਲੇ ਹਨ ਵੀਰੇਂਦਰ ਪੁੰਜਾਨੀ। ਮੇਰਾ ਖਿਆਲ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋ ਸੀ। ਸਰਾਇਕੀ ਪ੍ਰੋਗਰਾਮ ਸੁਣਨ ਵਾਲਿਓ, ਆਧੇ ਨੇ ਜਿੱਥੇ ਹੀ ਨਾ ਪੂਜੇ ਰਵੀ ਉੱਥੇ ਹੀ ਪੂਜੇ ਕਵੀ। ਤੁਸਾਂ ਸਮਝ ਗਏ ਹੋ ਸੋ ਕਿ ਹੁਣ ਮੈਂ ਤੁਹਾਨੂੰ ਸੁਣਵੇਂਦੀ ਪਈ ਹਾਂ ਕਾਵਿ ਪਾਠ। ਜੀ ਹਾਂ, ਸੁਣੇਂਦੇ ਹਾਂ ਜਯੋਤੀ ਚੰਦਰ ਦਾ ਕਾਵਿ ਪਾਠ।
2: ਸਾਰੇ ਸਰਾਇਕੀ ਭੀਣੀ ਭਰਾਵਾਂ ਕੋ ਰਾਮ ਰਾਮ ਤੇ ਬਹੁਤ ਸਾਰਾ ਪਿਆਰ। ਮੈਂ ਤੁਹਾਡੀ ਆਪਣੀ ਜਯੋਤੀ ਵੇਦ ਅੱਜ ਇੱਕ ਵਾਰੀ ਵਲਾ ਤੁਹਾਡੇ ਸਾਰਿਆਂ ਨਾਲ ਰੂਬਰੂ ਥੀਂਦੀ ਪਈ ਹਾਂ। ਵੈਸੇ ਤਾਂ ਤੁਹਾਡੇ ਨਾਲ ਰੂਬਰੂ ਥੀ ਕੇ ਮੈਨੂੰ ਹਮੇਸ਼ਾ ਹੀ ਬਹੁ ਖੁਸ਼ੀ ਥੀਂਦੀ ਹੈ, ਲੇਕਿਨ ਅੱਜ ਦੀ ਖੁਸ਼ੀ ਕੁਝ ਖਾਸ ਹੈ, ਕਿਉਂਕਿ ਅੱਜ ਮੈਂ ਤੁਹਾਡੇ ਵਾਸਤੇ ਆਪਣੀਆਂ ਲਿਖੀਆਂ ਹੋਈਆਂ ਕੁਝ ਲਿਖਤਾਂ ਗਿਣ ਕੇ ਹਾਜ਼ਰ ਥਈ ਹਾਂ। ਉਮੀਦ ਕਰਿੰਦੀ ਹਾਂ ਤੁਸੀਂ ਪਸੰਦ ਕਰੇ ਸੋ ਤੇ ਮੇਰਾ ਹੌਸਲਾ ਵੀ ਵਧੇ ਸੋ। ਚਸ ਗਿੰਨੋ ਜੀ, ਅੱਜ ਦੀ ਮੇਰੀ ਪਹਿਲੀ ਲਿਖਤ ਦਾ ਨਾਂ ਹੈ ਤੈਡਾ ਮੈਡਾ ਪਿਆਰ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਘੋੜ ਤੇ ਕੁਆਰ ਇੱਕੋ ਸਾਈਕਲ ਦੇ ਦੋ ਚੱਕੇ ਹੁੰਦੇ ਨੇ। ਇੱਕ ਚੱਕਾ ਵੀ ਅਗਰ ਜਾਮ ਥੀ ਬੰਨੇ ਤਾਂ ਦੂਜਾ ਰੁਕ ਵੈਂਦੇ, ਤੇ ਹੀ ਰਿਸ਼ਤੇ ਵਿੱਚ ਥੋੜੀ ਨੋਕ ਜੋਂਕ, ਰੁੱਠਣਾ ਮਨਾਉਣਾ, ਗੁੱਸਾ ਤੇ ਪਿਆਰ ਸਭ ਨਾਲ ਨਾਲ ਚੱਲਦੇ ਨੇ, ਤੇ ਸਾਰੀ ਸ਼ਿਕਾਇਤਾਂ ਕੋਲੋਂ ਬਾਅਦ ਵੀ ਇੱਕ ਦੂਜੇ ਬਗੈਰ ਗੁਜ਼ਾਰਾ ਕਈ ਨਹੀਂ ਥੀ ਸਕਦਾ। ਬਸ ਇਹੋ ਭਾਵ ਗਿਣ ਕੇ ਮੈਂ ਹਾਜ਼ਰ ਹਾਂ। ਮੇਰੇ ਲਿਖਤ ਦਾ ਨਾਂ ਹੈ ਤੈਡਾ ਮੈਡਾ ਪਿਆਰ। ਇਹ ਦੁਨੀਆਂ ਹੈ ਬਹੁ ਜ਼ਾਲਮ, ਕੋਈ ਨਾ ਚਲਸੀ ਨਾਲ। ਇਹ ਦੁਨੀਆਂ ਹੈ ਬਹੁ ਜ਼ਾਲਮ, ਕੋਈ ਨਾ ਚਲਸੀ ਨਾਲ। ਮੈਂ ਤੈਡੀ ਤੇ ਤੂੰ ਮੈਡਾ, ਬਸ ਇਹੋ ਸੱਚੀ ਗਾਲ। ਹੋਵਿਨ ਭਾਵੇਂ ਸ਼ਿਕਵੇ ਗਿਲੇ ਭਾਵੇਂ ਰੰਜਿਸ਼ਾਂ ਹਜ਼ਾਰ, ਹੋਵਿਨ ਭਾਵੇਂ ਸ਼ਿਕਵੇ ਗਿਲੇ ਭਾਵੇਂ ਰੰਜਿਸ਼ਾਂ ਹਜ਼ਾਰ, ਦਿਲਾਂ ਵਿੱਚ ਹੈ ਮੁਹੱਬਤ ਕਰ ਨਾ ਸਕਸੇ ਤੂੰ ਇਨਕਾਰ। ਅੱਜ ਅਸਾਂ ਹਾਏ ਨਾਲ ਨਾਲ, ਅੱਜ ਅਸਾਂ ਹਾਏ ਨਾਲ ਨਾਲ, ਰੁੱਸਦੇ ਮਨੀਂਦੇ ਜਿਵੇਂ ਜਵਾਕ, ਛੁੱਟ ਗਿਆ ਜੋ ਸਾਥ ਤੇ ਵਧਾ ਥੀ ਸੇ ਕੱਲਾ ਹਲਾਕ। ਛੋੜ ਸਾਰੀ ਰੰਜਿਸ਼ਾਂ ਤੇ ਭੁੱਲਵਨ ਹਰ ਮੰਦੀ ਗਾਲ, ਛੋੜ ਸਾਰੀ ਰੰਜਿਸ਼ਾਂ ਤੇ ਭੁੱਲਵਨ ਹਰ ਮੰਦੀ ਗਾਲ, ਰਲ ਮਿਲ ਵੰਡੂ ਸੁੱਖ ਦੁੱਖ ਨਾ ਰਾਵੇ ਦਿਲਾਂ ਵਿੱਚ ਕੋਈ ਮਲਾਲ। ਹਸੀ ਖੁਸ਼ੀ ਜੀ ਗਿੰਨੂ ਜਿੰਦੜੀ ਹੈ ਬੜੀ ਕਮਾਲ, ਹਸੀ ਖੁਸ਼ੀ ਜੀ ਗਿੰਨੂ ਜਿੰਦੜੀ ਹੈ ਬੜੀ ਕਮਾਲ, ਰੱਬ ਕੋਲੋਂ ਵੀ ਵੱਤ ਪੁੱਜੂ ਅਸਾਂ ਦੁਹਾਏ ਨਾਲ ਨਾਲ, ਰੱਬ ਕੋਲੋਂ ਵੀ ਵੱਤ ਪੁੱਜੂ ਅਸਾਂ ਦੁਹਾਏ ਨਾਲ ਨਾਲ। ਮੇਰੀ ਅਗਲੀ ਲਿਖਤ ਦਾ ਨਾਂ ਹੈ ਅਲਵਿਦਾ। ਹਿੰਦੀ ਵਿੱਚ ਇੱਕ ਛੇਰ ਆਪਣੇ ਬੇਵਫਾਈ ਕਰਨ ਵਾਲੇ ਪ੍ਰੇਮੀ ਕੋ ਅਖੇਂਦੀ ਪਈ ਹੈ ਕਿ ਮੈਂ ਵਾਰ ਵਾਰ ਤੇਰੀ ਹਰ ਗਲਤੀ ਮਾਫ਼ ਚ ਕਰੇਂਦੀ ਹਾਂ, ਕਿਉਂਕਿ ਮੇਰਾ ਪਿਆਰ ਤੇਰੇ ਵਾਸਤੇ ਸੱਚਾ ਹੈ ਤੇ ਇਹੋ ਸੱਚਾ ਪਿਆਰ ਤੈਕੂ ਮੇਰੇ ਕੋਲੋਂ ਵਾਪਿਸ ਗਿਣਾ ਸੀ, ਔਰ ਅਗਰ ਇਵੇਂ ਨਾ ਥੀ ਸਕਾ ਤਾਂ ਮੈਂ ਆਪਣੀ ਜ਼ਿੰਦਗੀ ਕੋ ਹੀ ਅਲਵਿਦਾ ਆਖਦੇ ਸਾਂ, ਕਿਉਂਕਿ ਤੇਰੇ ਬਗੈਰ ਜੀਵਨ ਦਾ ਕੋਈ ਮਤਲਬ ਕਹਿ ਨਹੀਂ। ਚਸ ਗਿੰਨੋ ਜੀ, ਅਲਵਿਦਾ। ਇੱਕ ਵਾਰੀ ਵੱਤ ਦਿਲ ਕੋ ਤੋੜਾ ਹੈ ਤੂੰ, ਇੱਕ ਵਾਰੀ ਵੱਤ ਦਿਲ ਕੋ ਤੋੜਾ ਹੈ ਤੂੰ, ਇੱਕ ਵਾਰੀ ਵੱਤ ਤਨਹਾ ਛੋੜਾ ਹੈ ਤੂੰ। ਸਮਝ ਕਹਿ ਨਹੀਂ ਆਉਂਦਾ ਕਿ ਬੇਗੈਰਤ ਕੌਣ ਹੈ, ਸਮਝ ਕਹਿ ਨਹੀਂ ਆਉਂਦਾ ਕਿ ਬੇਗੈਰਤ ਕੌਣ ਹੈ ਤੂੰ, ਜਿਹੜਾ ਹਜ਼ਾਰ ਮਾਫ਼ੀਆਂ ਕੋਲੋਂ ਬਾਅਦ ਵੀ ਵੱਤ ਉੱਥੇ ਵਹਿਣਾ, ਜਾਂ ਵੱਲ ਮੈਂ ਜੋ ਤੇਰੀ ਹਰ ਗਲਤੀ ਕੋ ਇਵੇਂ ਭੁਲਾ ਦੇਂਦੀ ਹਾਂ ਜਿਵੇਂ ਕੁਝ ਥੀਆ ਹੀ ਕਹਿਣੀ। ਅਖਾਣ ਹੈ ਕਿ ਉਮੀਦ ਤੇ ਦੁਨੀਆਂ ਕਾਇਮ ਹੈ, ਅਖਾਣ ਹੈ ਕਿ ਉਮੀਦ ਤੇ ਦੁਨੀਆਂ ਕਾਇਮ ਹੈ, ਮੈਡੀ ਤਾਂ ਉਮੀਦ ਵੀ ਤੂੰ ਹੈ ਤੇ ਦੁਨੀਆਂ ਵੀ ਤੂੰ, ਇੱਕ ਤੂੰ ਹੈ ਜਿਹੜਾ ਆਪਣੀ ਗਾਲ ਤੇ ਕਾਇਮ ਕਹਿਣੀ। ਜ਼ਿੱਦ ਤੇ ਅੜੀ ਹਾਂ ਮੈਂ ਹੁਣ, ਜ਼ਿੱਦ ਤੇ ਅੜੀ ਹਾਂ ਮੈਂ, ਵੱਧ ਹੀ ਤੁਹਾਡੇ ਨਾਲ ਖੜੀ ਹਾਂ ਮੈਂ। ਦੇਖਾਂ ਤੇ ਸਹੀ ਕਹਿੰਦੀ ਗੈਰਤ ਜਾਗਦੀ ਹੈ ਪਹਿਲੇ, ਦੇਖੂੰ ਤਾਂ ਸਹੀ ਕਹਿੰਦੀ ਗੈਰਤ ਜਾਗਦੀ ਹੈ ਪਹਿਲੇ, ਤੈਡੀ ਜਾਗੀ ਤਾਂ ਜੀ ਵੈਸਾ ਮੈਂ, ਮੈਡੀ ਜਾਗੀ ਤਾਂ ਅਲਵਿਦਾ ਥੀ ਵੈਸਾ ਮੈਂ, ਤੈਡੀ ਜਾਗੀ ਤਾਂ ਜੀ ਵੈਸੀ ਜੋਤ, ਮੈਡੀ ਜਾਗੀ ਤਾਂ ਅਲਵਿਦਾ ਥੀ ਵੈਸੀ ਜੋਤ। ਹੁਣ ਮੈਡੀ ਇੱਕ ਬਈ ਲਿਖਤ ਤੁਸਾਂ ਮੁਲਾਜ਼ਾ ਫਰਮਾਓ ਜੀ, ਜਿਹਦਾ ਨਾਮ ਹੈ ਹਾਂ ਦੀ ਪੀੜ। ਕਿ ਕਿਵੇਂ ਇੱਕ ਤ੍ਰਿਮਤ ਆਪਣੀ ਸਾਰੀ ਜ਼ਿੰਦਗੀ ਆਪਣੇ ਖੋਟ ਦੇ ਹਿਸਾਬ ਨਾਲ ਚੱਲਦੀ ਹੈ ਅਤੇ ਉਹਦੇ ਕਈ ਦੇ ਵਿੱਚ ਬਿਤਾ ਦਿੰਦੀ ਹੈ, ਭਾਵੇਂ ਆਪਣਾ ਮਨ ਮਾਰਨਾ ਪਵੇ, ਲੇਕਿਨ ਉਹਦੇ ਵਾਸਤੇ ਉਹਦੇ ਖੋਟ ਦੀ ਖੁਸ਼ੀ ਸਭ ਤੋਂ ਅਧਿਕ ਮਾਇਨੇ ਰੱਖੇਂਦੀ ਹੈ ਅਤੇ ਉਹ ਤ੍ਰਿਮਤ ਉਹਦੇ ਵਿੱਚ ਹੀ ਆਪਣੀ ਖੁਸ਼ੀ ਲੱਭ ਖਿੰਦੀ ਹੈ ਅਤੇ ਸਾਰੀ ਜ਼ਿੰਦਗੀ ਆਪਣੇ ਹਾਂ ਦੀ ਗਾਲੀ ਨੂੰ ਹਾਂ ਦੇ ਵਿੱਚ ਹੀ

ਕੇ ਸਾਰੀ ਉਮਰ ਘੱਟ ਗਿੰਦੇ ਹੈ। ਗੌਰ ਨਾਲ ਸੁਣੋ ਜੀ। ਹਾਂ ਦੀ ਪੀੜ। ਬਹੁਗਾਲੀ ਕੂੰ ਹਾਂ ਵਿੱਚ ਦੱਬੀ ਬੈਠੀ ਹਾਂ। ਬਹੁਗਾਲੀ ਕੂੰ ਹਾਂ ਵਿੱਚ ਦੱਬੀ ਬੈਠੀ ਹਾਂ, ਕੈਂਕੂ ਸ਼ਿਕਵਾ ਕਰਾਂ ਸੁਚੇਂਦੀ ਬੈਠੀ ਹਾਂ। ਦਿਲ ਦਾ ਜਿਹੜਾ ਜਾਨੀ ਹਾਈ, ਦਿਲ ਦਾ ਜਿਹੜਾ ਜਾਨੀ ਹਾਈ, ਜਾਨ ਹੀ ਕੱਢ ਕੇ ਘਿਨ ਗਿਆ ਉਹ ਤਾਂ, ਹੁਣ ਬਸ ਰੱਬ ਕੋਲੋਂ ਆਸ ਲਗਾਏ ਬੈਠੀ ਹਾਂ। ਚਾਹਾਈ ਆਪਣਾ ਵੀ ਇੱਕ ਨਾ ਹੋਵੇ, ਚਾਹਾਈ ਆਪਣਾ ਵੀ ਇੱਕ ਨਾ ਹੋਵੇ, ਚਾਹਾਈ ਆਪਣਾ ਵੀ ਕੋਈ ਮਕਾਨ ਹੋਵੇ। ਕਰਕੇ ਇੱਕ ਜ਼ਿੰਦਗੀ ਕੋ ਦਫਨ ਜੋਤ, ਦੂਜੀ ਕੋ ਤਲਾਸ਼ ਕੀਤੀ ਬੈਠੀ ਹਾਂ। ਮੁਸ਼ਕਿਲ ਬਹੁ ਹਾਈ ਤੇਰੇ ਕੋਲੋਂ ਦੂਰ ਵੰਨਣਾ, ਮੁਸ਼ਕਿਲ ਬਹੁ ਹਾਈ ਤੇਰੇ ਕੋਲੋਂ ਦੂਰ ਵੰਨਣਾ, ਜ਼ਿੰਦੜੀ ਕੋ ਹਾਸਿਲ ਕਰਨਾ ਅਤੇ ਜ਼ਿੰਦੜੀ ਕੋ ਹੀ ਭੁੱਲ ਵੰਨਣਾ। ਵਾਤੀ ਹੀ ਜ਼ਹਿਰ ਕੋ ਪੀਤੀ ਬੈਠੀ ਹਾਂ, ਵਾਤੀ ਹੀ ਜ਼ਹਿਰ ਕੋ ਮੈਂ ਪੀਤੀ ਬੈਠੀ ਹਾਂ। ਡਿੱਠੋਂ ਤੇਰੀ ਖੁਸ਼ੀ, ਡਿੱਠੋਂ ਤੇਰੀ ਖੁਸ਼ੀ, ਜਿਹਦੇ ਵਿੱਚ ਹਾਂ ਦੇ ਜਾਨੀ, ਰਾਹ ਉਹ ਮੈਂ ਚੁਣੀ ਬੈਠੀ ਹਾਂ। ਛੋੜ ਦਿੱਤੋਂ ਤੈਕੂੰ ਤੇਰੀ ਹੀ ਖਾਤਿਰ, ਵਨ ਛੋੜ ਦਿੱਤੋਂ ਤੈਕੂੰ ਤੇਰੀ ਹੀ ਖਾਤਿਰ, ਅਤੇ ਬਦਨਾਮੀ ਆਪਣੇ ਸਿਰ ਗਿੱਧੀ ਬੈਠੀ ਹਾਂ। ਜੀ ਖਿਨ ਜ਼ਿੰਦੜੀ ਹੁਣ ਖੁਸ਼ੀ ਨਾਲ ਤੂੰ, ਵਨ ਜੀ ਖਿਨ ਆਪਣੀ ਜ਼ਿੰਦੜੀ ਹੁਣ ਖੁਸ਼ੀ ਨਾਲ ਤੂੰ, ਇਹ ਦੁਆ ਹੀ ਤੇਰੇ ਨਾਮ ਮੈਂ ਕੀਤੀ ਬੈਠੀ ਹਾਂ, ਇਹ ਦੁਆ ਹੀ ਤੇਰੇ ਨਾਮ ਮੈਂ ਕੀਤੀ ਬੈਠੀ ਹਾਂ। ਇੱਕ ਬਈ ਲਿਖਤ ਤੁਹਾਡੇ ਨਜ਼ਰ ਕਰੇਂਦੀ ਪਈ ਹਾਂ, ਜਿਸ ਦਾ ਨਾਮ ਹੈ ਤੂੰ ਮੈਡਾ ਮੁਸਤਕਬਿਲ। ਇਹ ਲਿਖਤ ਵਿੱਚ ਇੱਕ ਛੇਰ ਆਪਣੇ ਹਾਂ ਦੇ ਭਾਵ ਦਸੇਂਦੀ ਪਈ ਹੈ ਕਿ ਕਿਵੇਂ ਡੂ ਪਿਆਰ ਕਰਨ ਵਾਲੇ ਅਸਾਂ ਭਾਵੇਂ ਅੱਜ ਨਿਖੜ ਗਏ ਹਾਂ, ਲੇਕਿਨ ਮੈਨੂੰ ਅੱਜ ਵੀ ਉਮੀਦ ਹੈ ਕਿ ਇੱਕ ਦੀਵਾਰ ਅਸਾਂ ਜ਼ਰੂਰ ਮਿਲਸੂ ਅਤੇ ਤੂੰ ਹੀ ਮੈਡਾ ਮੁਸਤਕਬਿਲ ਬਣ ਸੀ। ਚੱਸ ਗਿੰਨੋ ਜੀ, ਤੂੰ ਮੈਡਾ ਮੁਸਤਕਬਿਲ। ਤੂੰ ਤਾਂ ਨਾ ਮਿਲੋ ਲੇਕਿਨ ਕਸ਼ਿਸ਼ ਹੈ ਬਰਕਰਾਰ ਹਲੇ ਵੀ, ਤੂੰ ਤਾਂ ਨਾ ਮਿਲੋ ਲੇਕਿਨ ਕਸ਼ਿਸ਼ ਹੈ ਬਰਕਰਾਰ ਹਲੇ ਵੀ, ਉਮਰ ਕਟੀਂਦੀ ਪਈ ਹੈ ਅਤੇ ਖਲਿਸ਼ ਹੈ ਬਰਕਰਾਰ ਹਲੇ ਵੀ। ਇਤਫਾਕ ਹਾਈ ਤੇਡਾ ਮੇਡਾ ਮਿਲਣਾ, ਇਤਫਾਕ ਹਾਈ ਤੇਡਾ ਮੇਡਾ ਮਿਲਣਾ, ਇਹ ਜਾਣਦੀ ਹਾਂ ਮੈਂ, ਹਿਜ਼ਰ ਦਾ ਸਮਾਂ ਮੈਕੂ ਯਾਦ ਹੈ ਹਲੇ ਵੀ। ਇਤਫਾਕ ਹਾਈ ਤੇਡਾ ਮੇਡਾ ਮਿਲਣਾ, ਇਹ ਜਾਣਦੀ ਹਾਂ ਮੈਂ, ਅਤੇ ਹਿਜ਼ਰ ਦਾ ਸਮਾਂ ਮੈਕੂ ਯਾਦ ਹੈ ਹਲੇ ਵੀ। ਹਸਰਤ ਬਹੁ ਹਾਈ ਤੇਡੀ ਥੀ ਕੇ ਰਾਵਣ ਦੀ, ਹਸਰਤ ਬਹੁ ਹਾਈ ਤੇਡੀ ਥੀ ਕੇ ਰਾਵਣ ਦੀ, ਜ਼ਮਾਨੇ ਦੀ ਅਜ਼ੀਅਤਾਂ ਨਾਲ ਹਲਾਕ ਹਾਂ ਹਲੇ ਵੀ। ਗਮੇ ਦਿਲ ਕੂੰ ਕਿਵੇਂ ਕਰਾਂ ਬਿਆਨ ਮੈਂ, ਗਮੇ ਦਿਲ ਕੂੰ ਕਿਵੇਂ ਕਰਾਂ ਬਿਆਨ ਮੈਂ, ਹਯਾ ਨਾਲ ਝੁਕੀ ਹੈ ਨਿਗਾਹ ਹਲੇ ਵੀ। ਨਾ ਮੈਂ ਨਾ ਸਮਝ ਹਾਮੀ ਨਾ ਤੂੰ ਖੁਦ ਪਰਸਤ ਹਾਵੇਂ, ਨਾ ਮੈਂ ਨਾ ਸਮਝ ਹਾਮੀ ਨਾ ਤੂੰ ਖੁਦ ਪਰਸਤ ਹਾਵੇਂ, ਕਿਸਮਤ ਤੂੰ ਆਪਣੀ ਹੈਰਾਨ ਹਾਂ ਹਲੇ ਵੀ। ਸਮਝੇਂਦੀ ਹੈ ਜੋਤ ਮੈਡਾ ਮਾਜ਼ੀ ਹੈ ਤੂੰ, ਇਹ ਸਮਝੇਂਦੀ ਹਾਂ ਮੈਂ ਮੈਡਾ ਮਾਜ਼ੀ ਹੈ ਤੂੰ, ਮੁਸਤਕਬਿਲ ਵੀ ਥੀ ਸੇ ਮੈਡਾ ਇਹ ਉਮੀਦ ਹੈ ਹਲੇ ਵੀ, ਮੁਸਤਕਬਿਲ ਵੀ ਥੀ ਸੇ ਇਹ ਉਮੀਦ ਹੈ ਹਲੇ ਵੀ। ਅਤੇ ਇਹ ਬਹੁਤ ਸਾਰੀ ਸੀਰੀਅਸ ਲਿਖਤਾਂ ਤੋਂ ਬਾਅਦ ਅੱਜ ਮੈਂ ਇੱਕ ਬਚਪਨ ਦੀ ਤੁਹਾਨੂੰ ਪੋਇਮ ਸੁਣੇਨੀ ਹਾਂ। ਮੈਡੀ ਜਿਹੜੀ ਇਹ ਲਿਖਤ ਹੈ, ਤੁਸੀਂ ਸਾਰਿਆਂ ਕੋਲ ਉਮਰ ਦੇ ਉਸ ਪਿਆਰੇ ਸਮੇਂ ਦੇ ਵਿੱਚ ਗਿਣ ਵੈ ਸੀ ਜਿਹੜਾ ਜ਼ਿੰਦਗੀ ਦਾ ਸਭ ਤੋਂ ਪਿਆਰਾ ਅਤੇ ਬੇਫਿਕਰ ਸਮਾਂ ਹੁੰਦਾ ਹੈ, ਯਾਨੀ ਕਿ ਬਚਪਨ, ਜਦੋਂ ਅਸਾਂ ਸਾਰੇ ਆਪਣੇ ਯਾਰ ਬੇਲੀਆਂ ਅਤੇ ਸਹੇਲੀਆਂ ਨਾਲ ਬਹੁ ਚੰਗਾ ਵਕਤ ਬਿਤਾਇਆ ਹੈ ਅਤੇ ਹੁਣ ਬਸ ਉਸ ਡੀਆਂ ਦੀਆਂ ਯਾਦਾਂ ਹੀ ਸਾਡੇ ਨਾਲ ਹਨ। ਮੁਲਾਇਜ਼ਾ ਫਰਮਾਓ, ਇਸ ਲਿਖਤ ਦਾ ਨਾਮ ਹੈ ਬਚਪਨ। ਹਾਂ ਉਹ ਬਚਪਨ, ਅਨਮੋਲ ਬਚਪਨ, ਯਾਦਾਂ ਦਾ ਖਜ਼ਾਨਾ ਖੱਟੜਾ ਮਿੱਠੜਾ, ਬਚਪਨ ਹਾਈ ਸਭ ਤੋਂ ਅਨਮੋਲ, ਜਦੋਂ ਇੱਕ ਕੱਟੀ ਨਾਲ ਸ਼ੁਰੂ ਥੀਆ ਜਿਹੜਾ ਅੱਬਾ ਆਖ ਕੇ ਖਤਮ ਥੀ ਵੈਂਦਾ ਹਾਈ, ਜਦਣ ਇੱਕ ਕੱਟੀ ਨਾਲ ਸ਼ੁਰੂ ਥੀਆ ਜਿਹੜਾ ਅੱਬਾ ਆਖ ਕੇ ਖਤਮ ਥੀ ਵੈਂਦਾ ਹਾਈ, ਜਦਣ ਇੱਕ ਦੂਜੇ ਕੋ ਮਿਲੇ ਬਿਨਾ ਡੀ ਪੂਰਾ ਨਾ ਥੀਂਦਾ ਹਾਈ, ਸੱਚੀ ਉਹ ਬਚਪਨ, ਅਨਮੋਲ ਬਚਪਨ, ਯਾਦਾਂ ਦਾ ਖਜ਼ਾਨਾ ਖੱਟੜਾ ਮਿੱਠੜਾ, ਉਹ ਵਕਤ ਚੰਗਾ ਹਾਈ ਜਦਣ ਰਲ ਮਿਲ ਬਾਂਦੇ ਹੱਸੇ, ਉਹ ਵਕਤ ਚੰਗਾ ਹਾਈ ਜਦਣ ਰਲ ਮਿਲ ਬਾਂਦੇ ਹੱਸੇ, ਕੁਝ ਤੂੰ ਆਪਣੀ ਕੁਝ ਮੈਂ ਆਪਣੀ, ਜ਼ਿੰਦੜੀ ਦਾ ਹਾਲ ਵਨੇਂਦੇ ਹੱਸੇ, ਤੇਡਾ ਦੁੱਖ ਮੈਡਾ ਹਾਈ ਅਤੇ ਮੈਡਾ ਦਰਦ ਤੇਡਾ ਹਾਈ,

0: ਤੈਡਾ ਡੁੱਕ ਮੈਡਾ ਹਾਈ ਤੇ ਮੈਡਾ ਦਰਦ ਤੈਡਾ ਹਾਈ। ਹਾਂ ਬਚਪਨ ਹਾਈ ਸਭ ਤੋਂ ਅਨਮੋਲ, ਯਾਦਾਂ ਦਾ ਖਜ਼ਾਨਾ ਖੱਟੜਾ ਮਿੱਠੜਾ। ਹੁਣ ਵੱਡੇ ਜੋ ਥੀ ਗਏ ਹਾਂ, ਹੁਣ ਵੱਡੇ ਜੋ ਥੀ ਗਏ ਹਾਂ, ਬਹੁ ਗਾਲੀ ਅੰਦਰ ਹੀ ਅੰਦਰ ਪੀ ਗਏ ਹਾਂ। ਕੁਝ ਸੁਪਨੇ ਪੂਰੇ ਥਏ ਤੇ ਕੁਝ ਸੁਪਨੇ ਹੀ ਰਹਿ ਗਏ। ਕੁਝ ਸੁਪਨੇ ਪੂਰੇ ਥਏ ਤੇ ਕੁਝ ਸੁਪਨੇ ਹੀ ਰਹਿ ਗਏ, ਲੇਕਿਨ ਉਸ ਅਨਮੋਲ ਬਚਪਨ ਦੀਆਂ ਮਿੱਠੀਆਂ ਖੱਟੀਆਂ ਯਾਦਾਂ ਦਾ ਖਜ਼ਾਨਾ ਹਜਣ ਵੀ ਸਾਡੇ ਨਾਲ ਹੈ। ਉਹ ਬਚਪਨ, ਅਨਮੋਲ ਬਚਪਨ, ਯਾਦਾਂ ਦਾ ਖਜ਼ਾਨਾ ਖੱਟੜਾ ਮਿੱਠੜਾ, ਯਾਦਾਂ ਦਾ ਖਜ਼ਾਨਾ ਖੱਟੜਾ ਮਿੱਠੜਾ।
1: ਹੁਣੇ ਤੁਸਾਂ ਕਾਵਿ ਪਾਠ ਸੁਣਦੇ ਪਏ ਹਵੇ। ਕਾਵਿ ਪਾਠ ਕਰਨ ਦੇ ਪਏ ਹਨ ਜੋਤੀ ਚੰਦਰ। ਸੁਣਨ ਵਾਲਿਓ, ਇਹ ਕਵਿਤਾਵਾਂ ਤੁਹਾਨੂੰ ਕਿੰਜ ਦੀਆਂ ਲੱਗੀਆਂ ਸਾਕੂ ਖੱਤ ਵਿੱਚ ਲਿਖ ਕੇ ਦੱਸਣਾ। ਤੇ ਹੁਣ ਮੈਂ ਇੱਕ ਸਰਾਇਕੀ ਗੀਤ ਵੀ ਗਿਣ ਕੇ ਆਈ ਹਾਂ। ਗੀਤ ਬਹੁਤ ਵਧੀਆ ਏ। ਕਦੇ ਯਾਰ ਹੁੰਦਾ ਸੀ ਸਾਡਾ, ਕਦੇ ਪਿਆਰ ਹੁੰਦਾ ਸੀ ਸਾਡਾ। ਗਾਵਣ ਵਾਲੇ ਹਨ ਮਹਿਕ ਮਲਿਕ।